ਰਾਹਤ ਦਿਲਾਵੇ। ਔਰ ਮੈਨੂੰ ਆਪਾਂ ਦੇਖਾਂ ਕਿ ਉਹ ਭੂਖ ਵਧਾਉਣੇ ਕੋ ਇੱਕ ਪ੍ਰਾਕਿਰਤਿਕ ਉਪਾਅ ਹੈ। ਛਾਛ ਕੋ ਸੇਵਨ ਅਗਰ ਆਪਾਂ ਕਰਾਂ ਤਾਂ ਮੈਨੂੰ ਆਪਾਂ ਨੇ ਭੂਖ ਅੱਛੀ ਲੱਗੇ। ਔਰ ਛਾਛ ਕੋ ਸੇਵਨ ਆਪਾਂ ਕਈ ਕਈ ਤਰੀਕੇ ਸੇ ਕਰ ਸਕਾਂ ਹਾਂ ਕਿ ਛਾਛ ਨੇ ਮਸਾਲੇਦਾਰ ਬਣਾ ਕਰਕੇ ਅਗਰ ਆਪਾਂ ਪ੍ਰਯੋਗ ਕਰਾਂ ਤਾਂ ਵਾਹ ਆਪਣੇ ਲਈ ਜ਼ਿਆਦਾ ਫਾਇਦੇਮੰਦ ਹੋਵੇ। ਇੱਕ ਗਿਲਾਸ ਪਤਲੀ ਛਾਛ ਲੈ ਲਵਾਂ, ਵੀ ਮੈਂ ਚੁਟਕੀ ਭਰ ਬੁਨੇੜੋ ਜਿਹੋ ਜੀਰੋ ਹੈ ਉਹ ਡਾਲ ਦੇਵਾਂ, ਔਰ ਸਿੰਧੋ ਨਮਕ ਥੋੜ੍ਹੋ ਸੋ ਸਵਾਦ ਕੇ ਅਨੁਸਾਰ ਡਾਲ ਸਕਾਂ ਹਾਂ, ਔਰ ਥੋੜ੍ਹੀ ਸੀ ਪਿਸੜੀ ਕਾਲੀ ਮਿਰਚ ਵੀ ਕਮਾਇਨ ਡਾਲ ਦੇਵਾਂ। ਤਾਂ ਵੀ ਕੋ ਸੇਵਨ ਭੈਣੋ ਆਪਾਂ ਦੁਪਹਿਰ ਕੋ ਜਦ ਭੋਜਨ ਕਰਾਂ ਤਾਂ ਵੀ ਸੂ ਪਹਿਲੀ ਵੀ ਕਰ ਸਕਾਂ ਹਾਂ ਔਰ ਭੋਜਨ ਕੇ ਬਾਅਦ ਮੈਂ ਵੀ ਕਰ ਸਕਾਂ ਹਾਂ, ਵੋ ਆਪਣੇ ਪਾਚਨ ਕੇ ਲਈ ਬਹੁਤ ਅੱਛੋ ਮਾਨਿਆ ਜਾਵੇ। ਔਰ ਛਾਛ ਪੀਣੇ ਸੇ ਆਪਾਂ ਨੇ ਔਰ ਵੀ ਸਵਾਸਥੇ ਕਾ ਜਿਹਾ ਲਾਭ ਹੈ ਵੇ ਮਿਲੇ ਹੈ। ਛਾਛ ਪ੍ਰੋਬਾਇਓਟਿਕ ਸੇ ਭਰਪੂਰ ਹੋਵੇ ਜੋ ਆਪਣੀ ਆਂਤ ਕੇ ਸਵਾਸਥੇ ਨੇ ਔਰ ਪਾਚਨ ਕਿਰਿਆ ਨੇ ਅੱਛੀ ਬਣਾਵੇ। ਔਰ ਗਰਮੀ ਕੇ ਮਹੀਨੇ ਇਹ ਚਿਲਚਿਲਾਤੀ ਧੁੱਪ ਕੇ ਮਹੀਨੇ ਅੱਜ ਕੀ ਲੂ ਚੱਲ ਰਹੀ ਹੈ ਜਾਂ ਲੂ ਕੀ ਚਪੇਟ ਮੈਂ ਬਹਿਣੋ ਅਗਰ ਆਪ ਆ ਜਾਵਾਂ ਤਾਂ ਇਸੇ ਵੀ ਆਪ ਨੂੰ ਬਚਾਵ ਕਰੇ ਹੈ। ਲੂ ਸੇ ਬਸਨੇ ਕੇ ਲੀਏ ਵੀ ਛਾਛ ਪੀਣੋ ਇੱਕ ਅੱਛੋ ਉਪਾਅ ਹੈ। ਔਰ ਆਪਾਂ ਬਹਿਣੋ ਕੋਈ ਵੀ ਜਾਂ ਇਹ ਗਰਮੀ ਕੇ ਮੌਸਮ ਕੇ ਮਹੀਨੇ ਭੋਜਨ ਕਰਾਂ ਹਾਂ ਜਾਂ ਅਗਰ ਸੁਬਹੇ ਸੁਬਹੇ ਕੀ ਚਾਏ ਪੀਵਾਂ ਤਾਂ ਵੀ ਕੇ ਬਾਅਦ ਕੇ ਮਹੀਨੇ ਆਪਾਂ ਜਾਂ ਸ਼ਾਮ ਨੇ ਕੀ ਚਾਏ ਪੀਵਾਂ ਤਾਂ ਆਪਣੇ ਐਸੀਡਿਟੀ ਜਿਸੀ ਸਮੱਸਿਆ ਚੋਂ ਵੀ ਆਪਾਂ ਨੇ ਛਾਛ ਬਚਾਵੇ। ਕਹਿਣੋ ਕੋ ਮਤਲਬ ਹੈ ਕਿ ਆਪਾਂ ਛਾਛ ਕੋ ਅਗਰ ਉਪਯੋਗ ਕਰ ਰਿਹਾ ਹਾਂ ਤਾਂ ਆਪਣੇ ਐਸੀਡਿਟੀ ਜਿਸੀ ਸਮੱਸਿਆ ਕੋ ਨਹੀਂ ਹੋਵੇ। ਔਰ ਫਿਰ ਉਹ ਭੋਜਨ ਕਰਨੇ ਕੇ ਬਾਅਦ ਮੈਂ ਅਗਰ ਆਪਾਂ ਛਾਛ ਕੋ ਉਪਯੋਗ ਕਰਿਓ ਹੈ ਤਾਂ ਪੇਟ ਕੀ ਜਲਨ ਵੀ ਸ਼ਾਂਤ ਹੋਵੇ ਹੈ। ਤਾਂ ਇਹ ਗਰਮੀ ਕੇ ਮੌਸਮ ਕੇ ਮਾਇਨ ਭੈਣੋ ਆਪਾਂ ਨੇ ਜ਼ਿਆਦਾ ਸੇ ਜ਼ਿਆਦਾ ਛਾਛ ਕੋ ਸੇਵਨ ਕਰਨੋ ਹੈ। ਔਰ ਬਾਤਚੀਤ ਤਾਂ ਆਪਾਂ ਔਰ ਵੀ ਕਰ ਸਾਂ, ਇੱਕ ਵਾਰ ਬੀਚ ਮੈਂ ਫਿਰ ਕਰਾ ਦਿਆਂ ਥਾਰੋ ਮਨੋਰੰਜਨ।

ਫਾਇਦੋ ਕਰੇ ਹੈ। ਔਰ ਆਪਾਂ ਅਗਰ ਵਜ਼ਨ ਵੱਧ ਰਿਹਾ ਹੈ ਔਰ ਤੇਜ਼ੀ ਸੇ ਘਟਾਣਾ ਚਾਹਵਾਂ ਤੋ ਰੋਜ਼ਾਨਾ ਖੀਰਾ ਔਰ ਕਕੜੀ ਕੋ ਸੇਵਨ ਕਰਾਂ, ਕਿਉਂਕਿ ਕਹੋ ਜਾਵੇ ਹੈ ਬਹਿਣੋ ਕਿ ਇਹ ਗਰਮੀ ਕੇ ਮੌਸਮ ਕੇ ਮਾਇਨੇ ਆਪਾਂ ਨੇ ਮੌਸਮੀ ਬਿਮਾਰੀਆਂ ਤੋਂ ਬਚਣ ਕੇ ਲਈ ਇਹ ਗਰਮੀ ਕਾ ਜਿੰਨਾ ਵੀ ਠੰਡਾ ਫਲ ਜਾਂ ਸਬਜ਼ੀ ਹੋਵੇ ਵਾਂ ਕੋ ਜ਼ਿਆਦਾ ਸੇ ਜ਼ਿਆਦਾ ਉਪਯੋਗ ਆਪਾਂ ਨੇ ਕਰਨਾ ਚਾਹੀਦਾ ਹੈ। ਸੁਬਹ ਖਾਲੀ ਪੇਟ ਖਾਣੇ ਸੇ ਸਰੀਰ ਦਿਨ ਭਰ ਆਪਣੇ ਗਰਮੀ ਸੇ ਬਚੇੜੋ ਰਵੇ, ਔਰ ਖੀਰਾ ਖਾਣੇ ਸੇ ਪੇਟ ਕੇ ਮਾਇਨੇ ਠੰਡਕ ਮਿਲੇ ਹੈ। ਖੀਰੇ ਮੈਂ ਵਿਟਾਮਿਨ ਮਿਨਰਲਸ ਔਰ ਇਲੈਕਟ੍ਰੋਲਾਈਟ ਕੋ ਪਾਵਰ ਹਾਊਸ ਕਹੋ ਜਾਵੇ ਤੋ ਆਪਾਂ ਸਲਾਦ ਕੇ ਰੂਪ ਮੈਂ ਵੀ ਖਾ ਸਕਾਂ ਹਾਂ, ਰਾਇਤੇ ਮੈਂ ਵੀ ਖੀਰੇ ਕੋ ਉਪਯੋਗ ਕਰ ਸਕਾਂ ਹਾਂ, ਔਰ ਕਕੜੀ ਵੀ ਆਸਾਨੀ ਸੇ ਆਪਾਂ ਰਾਇਤੇ ਕੇ ਮਾਇਨੇ ਉਪਯੋਗ ਕਰ ਸਕਾਂ ਹਾਂ। ਮੈਨੂੰ ਕਹਿਣੇ ਕੋ ਮਤਲਬ ਹੈ ਕਕੜੀ ਮੈਂ ਵੀ ਵਿਟਾਮਿਨ ਏ ਸੀ ਕੇ ਪੋਟੇਸ਼ੀਅਮ ਔਰ ਫਾਈਬਰ ਪਾਇਆ ਜਾਵੇ ਜੋ ਆਪਣੇ ਵਜ਼ਨ ਨੇ ਕਮ ਕਰਨੇ ਮੈਂ ਮਦਦ ਕਰੇ। ਤੋ ਆਪਣੇ ਖਾਣੇ ਕੇ ਮਾਇਨੇ ਖੀਰਾ ਔਰ ਕਕੜੀ ਨੇ ਆਪਾਂ ਨੇ ਜ਼ਰੂਰ ਸ਼ਾਮਿਲ ਕਰਨਾ ਚਾਹੀਦਾ ਹੈ। ਔਰ ਆਸੇ ਆਪਾਂ ਨੇ ਬਹੁਤ ਸਾਰਾ ਫਾਇਦਾ ਮਿਲੇ ਬਹਿਣੋ ਕਿ ਇੱਕ ਤੋਂ ਆਪਣਾ ਵਜ਼ਨ ਘਟਾ ਸਕਾਂ ਹਾਂ। ਖੀਰਾ ਖਾਣੇ ਸੇ ਆਪਾਂ ਨੇ ਵਜ਼ਨ ਕਮ ਕਰਨੇ ਮੈਂ ਮਦਦ ਮਿਲੇ, ਔਰ ਆ ਕੋ ਖੀਰਾ ਜਾਂ ਕਕੜੀ ਕੋ ਉਪਯੋਗ ਆਪਾਂ ਕਰਾਂ ਇਹ ਆਮੇ ਭਰਪੂਰ ਪੋਸ਼ਕ ਤੱਤ ਮਿਲੇੜਾ ਹੋਏ ਜੋ ਆਪਣੇ ਸਰੀਰ ਕੋ ਵਜ਼ਨ ਕਮ ਕਰਨੇ ਮੈਂ ਮਦਦਗਾਰ ਹੋਏ। ਇੱਕ ਇਲਾਵਾ ਮੈਨੂੰ ਆਪਣੀ ਜਿਹੀ ਸਰੀਰ ਕੀ ਇਮਿਊਨਿਟੀ ਸ਼ਕਤੀ ਹੈ ਬਿਨੇ ਵੀ ਬੜਾਵੇ। ਵਿਟਾਮਿਨ ਸੀ, ਬੀਟਾ ਕੈਰੋਟੀਨ, ਐਂਟੀ ਓਕਸੀਡੈਂਟ ਕੇ ਅੰਦਰ ਪਾਇਆ ਜਾਵੇ। ਔਰ ਖੀਰਾ ਖਾਣੇ ਕੇ ਬਾਅਦ ਕੇ ਮੈਂ ਆਪਾਂ ਦੇਖਾਂ ਕਿ ਆਪਣਾ ਸਰੀਰ ਹੈ ਜਿਹੋ ਇੱਕਦਮ ਆਪਾਂ ਨੇ ਭਰਪੇਟ ਸੋ ਲਾਗੇ। ਤੋ ਭੈਣੋ ਆਪਾਂ ਨੇ ਇਹ ਗਰਮੀ ਕੇ ਮੌਸਮ ਕੇ ਮਾਇਨੇ ਜ਼ਰੂਰ ਆਪਣੇ ਭੋਜਨ ਮੈਂ ਸ਼ਾਮਿਲ ਕਰਨਾ ਹੈ। ਔਰ ਭੈਣੋ ਹੱਡੀਆਂ ਨੇ ਮਜ਼ਬੂਤ ਕਰਨੇ ਕੋ ਕੰਮ ਵੀ ਕਰੇ। ਖੀਰੇ ਨੇ ਅਗਰ ਆਪਾਂ ਛਿਲਕੇ ਸਹਿਤ ਖਾ ਰਿਹਾ ਹਾਂ ਤੋ ਆਪਣੀ ਹੱਡੀਆਂ ਨਾ ਮਜ਼ਬੂਤ ਬਣਾਵੇ, ਔਰ ਛਿਲਕੇ ਮੈਂ ਕੈਲਸ਼ੀਅਮ ਪਾਇਓ ਜਾਵੇ ਜੋ ਆਪਣੀ ਹੱਡੀਆਂ ਕੇ ਲਈ ਬਹੁਤ ਫਾਇਦੇਮੰਦ ਹੋਵੇ। ਔਰ ਆਪਾਂ ਭੈਣੋ ਕੈਂਸਰ ਜਿਸੀ ਬਿਮਾਰੀ ਨੇ ਵੀ ਅੱਜ ਸੁਣਨੇ ਮੈਂ ਮਿਲੇ ਕਿ ਬਹੁਤ ਸਾਰੇ ਲੋਕਾਂ ਮੈਂ ਹੋ ਜਾਵੇ ਤੋ ਰੋਜ਼ਾਨਾ ਖੀਰਾ ਖਾਣੇ ਸੇ ਕੈਂਸਰ ਕੋ ਖਤਰੋ ਵੀ ਕਮ ਹੋਵੇ ਔਰ ਕੈਂਸਰ ਸੇ ਲੜਨੇ ਮੈਂ ਵੀ ਤਾਕਤ ਦੇਵੇ। ਔਰ ਕਕੜੀ ਖਾਣੇ ਸੇ ਵੀ ਆਪਾਂ ਨੇ ਬਹੁਤ ਸਾਰਾ ਫਾਇਦਾ ਮਿਲੇ ਬਹਿਣੋ, ਆਪਣੀ ਹੱਡੀਆਂ ਮਜ਼ਬੂਤ ਹੋਵੇ। ਕਕੜੀ ਮੈਂ ਵੀ ਵਿਟਾਮਿਨ ਕੇ ਬਹੁਤ ਮਾਤਰਾ ਮੈਂ ਪਾਇਓ ਜਾਵੇ ਜੋ ਆਪਣੀ ਹੱਡੀਆਂ ਕੇ ਲਈ ਫਾਇਦੇਮੰਦ ਮੰਨਿਆ ਜਾਵੇ। ਔਰ ਤਵਚਾ ਸੇ ਸੰਬੰਧਿਤ ਆਪਣੇ ਵਾਲਾਂ ਕੇ ਲਈ ਵੀ ਫਾਇਦੇਮੰਦ ਹੈ ਬਹਿਣੋ ਕਿ ਆਪਣੀ ਜਿਹੀ ਤਵਚਾ ਹੈ ਜਾਂ ਆਪਣੇ ਵਾਲਾਂ ਕੀ ਜਿਹੀ ਆਪਾਂ ਆਪਣੀ ਭੈਣਾਂ ਕੀ ਸੋਚ ਹੋਵੇ ਕਿ ਆਪਣਾ ਵਾਲ ਵੀ ਬੜੀਆ ਰਵੇ ਤੋ ਵੀ ਕੇ ਲਈ ਵੀ ਅਗਰ ਆਪਾਂ ਨਿਯਮਿਤਾਂ ਕੋ ਸੇਵਨ ਕਰਿਓ ਹੈ ਤੋ ਆਪਣੀ ਤਵਚਾ ਔਰ ਵਾਲਾਂ ਕੇ ਲਈ ਵੀ ਫਾਇਦਾ ਪਹੁੰਚਾਵੇ। ਨਿਯਮਿਤ ਰੂਪ ਸੇ ਅਗਰ ਆਪਾਂ ਕਕੜੀ ਖਾਈ ਹੈ ਤੋ ਆਪਣੀ ਵਾਲਾਂ ਕੀ ਜਿਹੀ ਝੜਨੇ ਜਿਸੀ ਸਮੱਸਿਆ ਦੂਰ ਹੋ ਜਾਵੇ। ਇੱਕ ਇਲਾਵਾ ਆਪਣੇ ਵਾਲਾਂ ਕੇ ਲਈ ਬਹੁਤ ਸਾਰਾ ਫਾਇਦਾ ਆਪਾਂ ਨੇ ਮਿਲੇ। ਕਕੜੀ ਕੋ ਜੂਸ ਵੀ ਬਣਾ ਕੇ ਪੀ ਸਕਾਂ ਹਾਂ ਬਹਿਣੋ। ਔਰ ਕਈ ਬਹਿਣਾਂ ਕੀ ਸ਼ਿਕਾਇਤ ਹੋਵੇ ਕਿ ਕਬਜ਼ ਜਿਸੀ ਸਮੱਸਿਆ ਰਵੇ, ਅਗਰ ਆਪਾਂ ਕਕੜੀ ਕੋ ਨਿਯਮਿਤ ਸੇਵਨ

ਭੈਣੋ ਇਹ ਲੋਕ ਗੀਤ ਸ਼ੂ ਪਹਿਲੀ ਆਪਾਂ ਬਾਤ ਕਰ ਰਿਹਾ ਹਾਂ ਯੋਗ ਕੀ ਤੋ ਆਪਣੀ ਦਿਨਚਰਿਆ ਮੈਂ ਯੋਗ ਨੇ ਆਪਾਂ ਨੇ ਜ਼ਰੂਰ ਸ਼ਾਮਿਲ ਕਰਨਾ ਹੈ ਔਰ ਨਿਯਮਿਤ ਰੂਪ ਸੇ ਭੈਣੋ ਯੋਗ ਕਰਨੇ ਸੇ ਆਪਣੀ ਜੀਵਨ ਸ਼ੈਲੀ ਮੈਂ ਬਹੁਤ ਸਾਰਾ ਸੁਧਾਰ ਹੋਇਆ ਬਹੁਤ ਸਾਰੀ ਜਿਹੀ ਬਿਮਾਰੀਆਂ ਹੈ ਮਨ ਆਪਾਂ ਕੰਮ ਕਰ ਸਕਾਂ ਹਾਂ ਤਨਾਵ ਜਿਸੀ ਬਿਮਾਰੀ ਨੇ ਆਪਾਂ ਕੰਮ ਕਰ ਸਕਾਂ ਹਾਂ ਮਧੂਮੇਹ ਉੱਚ ਰਕਤ ਚਾਪ ਅਸਥਮਾ ਗਠੀਆ ਜਿਸੀ ਬਿਮਾਰੀ ਨੇ ਵੀ ਨਿਯੰਤਰਿਤ ਕਰਨੇ ਕੇ ਮਾਇਨ ਯੋਗ ਮਦਦ ਕਰੇ ਹੈ ਔਰ ਇੱਕ ਇਲਾਵਾ ਭੈਣੋ ਹਿਰਦੇ ਰੋਗ ਨੇ ਵੀ ਦੂਰ ਕਰੇ ਹੈ ਆਪਣੋ ਜਿਹੋ ਰਕਤ ਸੰਚਾਰ ਹੈ ਬਿਨੇ ਸੁਧਾਰ ਕਰਕੇ ਕੋਲੋਸਟ੍ਰੋਲ ਕਮ ਕਰਕੇ ਆਪਣੋ ਜਿਹੋ ਹਿਰਦੇ ਹੈ ਬਿਨੇ ਸਵਸਥ ਰੱਖਣੇ ਕੋ ਕੰਮ ਕਰੇ ਮਧੂਮੇਹ ਸਰੀਰ ਮੈਂ ਇਨਸੂਲਿਨ ਕੇ ਸਤਰ ਔਰ ਬਲੱਡ ਸ਼ੂਗਰ ਨੇ ਨਿਯੰਤਰਿਤ ਕਰਨੇ ਮੈਂ ਬਹੁਤ ਸਹਾਇਕ ਹੋਵੇ ਇੱਕ ਇਲਾਵਾ ਭੈਣੋ ਆਪਣੀ ਭੈਣਾਂ ਨੂੰ ਆਪਾਂ ਸੁਣਾ